0: पंजाबी प्रोग्राम मिट्टी दी महक लै के अज तुहाडी सेवा विच हाजिर हां मैं रविंदर कौर। अज दे प्रोग्राम विच तुसी सुनोगे परमजीत कौर तो वार्ता बुजुर्ग मापिआं दा सत्कार अते देखभाल। इस तो अलावा असी तुहानू सुनवावांगे शब्द गुरबाणी। श्रोतियो, मापिआं दा विश्व दिवस हर साल 1 जून नू पूरी दुनिया विच मनाया जांदा है। संयुक्त राष्ट्र द्वारा साल 2012 विच इस दिन दी शुरुआत कीती गई सी। इस विशेष दिन नू मनाउण दा मुख मकसद बच्चां दे जीवन विच मापिआं दे निस्वार्थ प्यार कुर्बानियां अते उहनां दे वडमुल्ले योगदान नू सन्मानित करना है। मापे रब दा दूजा रूप हुंदे ने। ਉਹ ਬੱਚੇ ਦੇ ਪਹਿਲੇ ਅਧਿਆਪਕ ਮਾਰਗਦਰਸ਼ਕ ਅਤੇ ਸੁਰੱਖਿਆ ਕਵਚ ਹੁੰਦੇ ਨੇ। ਇੱਕ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਅਤੇ ਉਸਦੇ ਚਰਿੱਤਰ ਦਾ ਨਿਰਮਾਣ ਕਰਨ ਵਿੱਚ ਮਾਪੇ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਨੇ। ਉਹ ਆਪਣੀਆਂ ਖੁਸ਼ੀਆਂ ਅਤੇ ਲੋੜਾਂ ਨੂੰ ਭੁਲਾ ਕੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ। ਬੱਚੇ ਦੀ ਪਹਿਲੀ ਮੁਸਕੁਰਾਹਟ ਤੋਂ ਲੈ ਕੇ ਉਸਦੀ ਸਫਲਤਾ ਦੇ ਸਿਖਰ ਤੱਕ ਮਾਪੇ ਹਰ ਮੋੜ ਤੇ ਉਸਦੇ ਨਾਲ ਚੱਟਾਨ ਵਾਂਗ ਖੜੇ ਰਹਿੰਦੇ ਨੇ। ਅਜੋਕੇ ਆਧੁਨਿਕ ਅਤੇ ਭੱਜ ਦੌੜ ਵਾਲੇ ਯੁੱਗ ਵਿੱਚ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਮਾਪਿਆਂ ਨਾਲ ਬਿਤਾਈਏ। ਅਕਸਰ ਬੱਚੇ ਆਪਣੀ ਜ਼ਿੰਦਗੀ ਵਿੱਚ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਉਹ ਮਾਪਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ। ਗਲੋਬਲ ਪੇਰੈਂਟ ਡੇ ਸਾਨੂੰ ਮਾਪਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ। ਇਸ ਦਿਨ ਸਾਨੂੰ ਆਪਣੇ ਮਾਪਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਉਹ ਸਾਡੀ ਜ਼ਿੰਦਗੀ ਵਿੱਚ ਕਿੰਨੇ ਮਹੱਤਵਪੂਰਨ ਨੇ। ਮਾਪਿਆਂ ਦਾ ਅਸਲੀ ਸਨਮਾਨ ਸਿਰਫ ਇੱਕ ਦਿਨ ਤੋਹਫ਼ਾ ਦੇਣ ਨਾਲ ਨਹੀਂ ਸਗੋਂ ਉਮਰ ਭਰ ਉਹਨਾਂ ਦਾ ਸਤਿਕਾਰ ਕਰਨ, ਆਦਰ ਕਰਨ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਪਿਆਰ ਦੇਣਾ ਹੈ। ਆਓ ਇਸ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖਾਂਗੇ ਅਤੇ ਉਹਨਾਂ ਦੇ ਬੁਢਾਪੇ ਦੀ ਮਜ਼ਬੂਤ ਲਾਠੀ ਬਣਾਂਗੇ। ਸਰੋਤਿਓ, ਇਸੇ ਵਿਸ਼ੇ ਤੇ ਹੈ ਸਾਡੀ ਅੱਜ ਦੀ ਵਾਰਤਾ ਬਜ਼ੁਰਗ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ। ਆਓ ਸੁਣਦੇ ਹਾਂ ਇਹ ਵਾਰਤਾ ਪਰਮਜੀਤ ਕੌਰ ਤੋਂ।
1: ਬਜ਼ੁਰਗ ਮਾਪੇ ਘਰ ਚ ਬੋੜ ਦੀ ਛਾਂ ਵਾਂਗ ਹੁੰਦੇ ਨੇ, ਇਹਨਾਂ ਨਾਲ ਹੀ ਘਰ ਦਾ ਵਿਹੜਾ ਸ਼ਿੰਗਾਰਿਆ ਜਾਪਦਾ ਏ। ਜੇ ਬਜ਼ੁਰਗ ਮਾਪਿਆਂ ਨੂੰ ਗੁਣਾਂ ਦੀ ਖਾਣ ਕਹਿ ਲਿਆ ਜਾਵੇ ਤਾਂ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਬਜ਼ੁਰਗ ਮਾਪਿਆਂ ਨੇ ਸਾਰੀ ਉਮਰ ਦੁਨੀਆਦਾਰੀ ਚ ਹੰਢਾਈ ਹੁੰਦੀ ਏ ਤੇ ਉਹਨਾਂ ਨੂੰ ਉਮਰ ਭਰ ਦਾ ਤਜਰਬਾ ਹੁੰਦਾ ਏ। ਜੇ ਸਾਡੇ ਕਿਸੇ ਕੰਮ ਚ ਉਹ ਟੋਕਾ ਟਾਕੀ ਜਾਂ ਕਿਸੇ ਗੱਲ ਤੋਂ ਰੋਕਦੇ ਨੇ ਤਾਂ ਉਸ ਵਿੱਚ ਸਾਡਾ ਹੀ ਫਾਇਦਾ ਹੁੰਦਾ ਏ। ਪਰ ਅਸੀਂ ਅਕਸਰ ਆਪਣੇ ਮਾਤਾ ਪਿਤਾ ਦੀਆਂ ਕਈਆਂ ਗੱਲਾਂ ਦਾ ਗੁੱਸਾ ਮਨਾਉਂਦੇ ਹਾਂ ਜਾਂ ਫਿਰ ਉਹਨਾਂ ਦੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਕਿਹਾ ਵੀ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਏ। ਬੱਚੇ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਮਾਪਿਆਂ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਨੇ।

देखो माता पिता पता नहीं केड़ियां तंगियां तुरशियां मुसीबतां चो लंघदे होए अपनी औलाद लई हर सुख ऐशो आराम देने की कोशिश करते ने ताकि उसके बच्चों नू किसी प्रकार की कोई दिक्कत पेश ना आवे। मापे दो शब्दों के समेल तो बनया है, माँ ते पे यानी कि दुआबे वाल पिता नू पे कहा जाता है। जदों बच्चा जन्म लैंदा है उदों तो ही मापिया ते बच्चों की जिम्मेवारी पै जाती है। बच्चे का पालन पोषण करन दी अपनी इस ड्यूटी नू वो बड़ी बाखूबी निभाते ने। बच्चे की पहली उस्ताद उसकी माँ हुंदी है जो सारी सारी रात सौंदी नहीं ते खुद गिल्ली थां ते सौंदी है ते अपने लाडले जां लाडली नू सुखी थां ते पाउंदी है। बाप भी अपने औलाद दीआं ख्वाहिशां पूरीआं करन लई तनदेही नाल जुट जांदा है, ना तो उन्हूं अपने तन की होश रहिंदी है ते ना खाण पीण दी। जे ठाड़ दीआं धुप्पां उस नू चुभदीआं नहीं पो मांगदी, सर्दी उसनू सतौंदी नहीं, बरसातां दा उसदे उपर कोई असर नहीं हुंदा है। ए हुंदा है बाप जो उत्तों तां बड़ा कठोर जापदा है पर दिल च अपने बच्चों लई अथाह प्यार हुंदा है। उस बाप की थकावट उदो सब जानती रहिंदी है जदों शाम नू घर जांदा है, जदों बच्चे अपने पापा दे आले दुआले पापा पापा कह के अपनी तोतली जुबान नाल उसके अगे पिछे फिरदे ने ते वेखदे ने उसके झोले वल कि उन्हां लई उसके झोले चों की निकलदा है। जदों बाप अपने बच्चों लई झोले विचों उन्हां दीआं मनपसंद चीजां कढदा है ते उन्हां नू देंदा है ते बच्चों की खुशी का कोई टिकाणा नहीं रहिंदा। बाप दे झोले चों जो अपनियां मनपसंद ख्वाहिशां चाहुंदे ने उह पाउंदे ने। मापे अपने बच्चों नू पैर पैर ते समझाउंदे हन कि की उन्हां लई चंगा है ते की माड़ा है। मापियां दे दित्ते गए संस्कारां दे चलदे होए बच्चे अगे वधदे ने, जवान हुंदे ने, नौकरी पेशा हो जांदे ने जां वड्डे अफसर बन जांदे ने, तां इस पिछे माता पिता दी सख्त कालना दा नतीजा हुंदा है क्योंकि मां बाप अपनी जिंदगी दा बहुत वड्डा हिस्सा अपने बच्चों की परवरिश करन च गुजार देंदे ने क्योंकि उन्हां नू अपनी औलाद ते बहुत सारियां उम्मीदां हुंदियां हन कि उह उन्हां दा सहारा बन गए, बढ़ेपे च उन्हां दी डंगोरी बन गए। जिवें मापे चाहुंदे हन बच्चियां नू उवें ही करना चाहीदा है, कदे भी उन्हां दी कही गल दा गुस्सा नहीं मनाउणा चाहीदा। वेखो जिवें साडे माता पिता ने साडे पालन पोषण विच कोई कमी नहीं छड्डी ते फिर असीं किवें भुल सकदे हां, असीं क्यों ना उन्हां दी वध चढ़ के सेवा करांगे। अब्बल तां उह सेवा करवाउंदे ही नहीं, उह चाहुंदे ने जिन्ना चिर नैण प्राण चलदे ने उह अपने बच्चियां ते बोझ नहीं बनना चाहुंदे, उह तां बल्कि खुद बच्चियां दा सहारा बनदे ने। जे उन्हां नू कोई माड़ी मोटी तकलीफ होवे तां उह वी दसदे नहीं, उह वी छिपा लैंदे ने कि मेरा बच्चा किधरे परेशान ना हो जावे, साडे करके किते टेंशन च ना पै जावे। निक्की मोटी गल दी तां मापे कोई परवाह ही नहीं करदे, ਉਹ ਤਾਂ ਸਿਰਫ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਹੱਸਦਾ ਵਸਦਾ ਵੇਖ ਕੇ ਖੁਸ਼ ਹੋ ਜਾਂਦੇ ਨੇ। ਉਹ ਆਪਣੇ ਬੱਚਿਆਂ ਤੋਂ ਸਿਰਫ ਇਹੀ ਇੱਛਾ ਰੱਖਦੇ ਨੇ ਕਿ ਉਹਨਾਂ ਨੂੰ ਸਤਿਕਾਰ ਮਿਲੇ, ਪਿਆਰ ਮਿਲੇ, ਜਿਵੇਂ ਛੋਟੇ ਬੱਚੇ ਸਿਰਫ ਪਿਆਰ ਤੇ ਅਪਣਤ ਦੇ ਭੁੱਖੇ ਹੁੰਦੇ ਨੇ। ਉਸੇ ਤਰ੍ਹਾਂ ਬੱਚਿਆਂ ਵਰਗੀ ਹਾਲਤ ਬਜ਼ੁਰਗਾਂ ਦੀ ਹੋ ਜਾਂਦੀ ਏ। ਬਜ਼ੁਰਗ ਮਾਪੇ ਆਪਣੇ ਬੱਚਿਆਂ ਤੋਂ ਸਿਰਫ ਪਿਆਰ ਚਾਹੁੰਦੇ ਨੇ ਤੇ ਆਦਰ ਮਾਣ। ਹਰ ਇਨਸਾਨ ਦੀ ਇਹੀ ਦਿਲੀ ਤਮੰਨਾ ਹੁੰਦੀ ਏ ਕਿ ਉਸਦੀ ਜ਼ਿੰਦਗੀ ਖੁਸ਼ੀਆਂ, ਖੇੜਿਆਂ ਤੇ ਸੁੱਖਾਂ 'ਚ ਬਤੀਤ ਹੋਵੇ ਤੇ ਅਸੀਂ ਖੁਸ਼ ਰਹਿ ਕੇ ਹੀ ਹਰ ਮੁਸੀਬਤ ਤੇ ਦੁੱਖ ਦਾ ਸਾਹਮਣਾ ਕਰ ਸਕਦੇ ਹਾਂ। ਜੇ ਜ਼ਿੰਦਗੀ 'ਚ ਦੁੱਖ ਆਏ ਨੇ ਤਾਂ ਉਹਨਾਂ ਨੂੰ ਭਾਵੇਂ ਰੋ ਕੇ ਭੁਗਤ ਲਈਏ, ਭਾਵੇਂ ਹੱਸ ਕੇ, ਇਹ ਸਾਡੇ 'ਤੇ ਹੀ ਨਿਰਭਰ ਕਰਦਾ ਏ। ਦੁੱਖ ਦੂਰ ਕਰਨ ਲਈ ਸਾਨੂੰ ਤੀਰਥ ਸਥਾਨਾਂ 'ਤੇ ਜਾਣ ਦੀ ਲੋੜ ਨਹੀਂ, ਸਗੋਂ ਘਰਾਂ 'ਚ ਬੈਠੇ ਆਪਣੇ ਤੀਰਥਾਂ ਯਾਨੀ ਕਿ ਬਜ਼ੁਰਗ ਮਾਪਿਆਂ ਦਾ ਸਤਿਕਾਰ ਕਰੀਏ। ਘਰ ਵਿੱਚ ਰਹਿਣ ਵਾਲੇ ਧੀਆਂ ਪੁੱਤਰਾਂ ਅਤੇ ਨੂੰਹਾਂ ਦਾ ਫਰਜ਼ ਬਣਦਾ ਏ ਕਿ ਉਹ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ। ਮਾਪੇ ਸਿਰਫ ਤੁਹਾਡੇ ਤੋਂ ਪਿਆਰ ਚਾਹੁੰਦੇ ਨੇ, ਹੋਰ ਕੁਝ ਨਹੀਂ। ਜੇ ਤੁਸੀਂ ਉਹਨਾਂ ਨੂੰ ਖਿੜੇ ਮੱਥੇ ਮਿਲਦੇ ਹੋ, ਉਹਨਾਂ ਦਾ ਹਾਲ ਚਾਲ ਪੁੱਛਦੇ ਹੋ ਤਾਂ ਉਹ ਖੁਸ਼ੀ 'ਚ ਖੀਵੇ ਹੋ ਜਾਂਦੇ ਨੇ ਅਤੇ ਫਿਰ ਉਹਨਾਂ ਦੇ ਪੈਰ ਧਰਤੀ 'ਤੇ ਨਹੀਂ ਲੱਗਦੇ। ਉਹਨਾਂ ਦੇ ਮੂੰਹੋਂ ਆਪਣੇ ਬੱਚਿਆਂ ਲਈ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਨੇ। ਹਰ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਚਾਵਾਂ ਮਲਾਰਾਂ ਨਾਲ ਪਾਲਿਆ ਹੁੰਦਾ ਏ ਅਤੇ ਉਹਨਾਂ ਦੀਆਂ ਵੀ ਸਦਰਾਂ ਹੁੰਦੀਆਂ ਨੇ, ਪਰ ਜਦੋਂ ਕਈ ਪਰਿਵਾਰਾਂ ਦੇ ਬੱਚੇ ਆਪਣੇ ਮਾਂ ਪਿਓ ਦੀਆਂ ਸਦਰਾਂ 'ਤੇ ਖਰੇ ਨਹੀਂ ਉਤਰਦੇ ਤਾਂ ਮਾਂ ਪਿਓ ਸੋਚਦੇ ਨੇ ਸ਼ਾਇਦ ਸਾਡੇ ਹੀ ਪਾਲਣ ਪੋਸ਼ਣ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਜੋ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ। ਬੇਸ਼ੱਕ ਉਹਨਾਂ ਦੇ ਬੱਚੇ ਉੱਚੇ ਅਹੁਦਿਆਂ 'ਤੇ ਪਹੁੰਚ ਜਾਂਦੇ ਨੇ, ਆਲੀਸ਼ਾਨ ਕੋਠੀਆਂ 'ਤੇ ਘਰ ਹੁੰਦੇ ਨੇ, ਨੌਕਰਾਂ ਲਈ ਅਲੱਗ ਕਮਰਾ ਹੁੰਦਾ ਹੈ, ਪਰ ਆਪਣੇ ਮਾਪਿਆਂ ਲਈ ਘਰ ਦੇ ਇੱਕ ਕੋਨੇ 'ਚ ਥਾਂ ਨਹੀਂ ਹੁੰਦੀ, ਸਗੋਂ ਉਹਨਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਨੇ। ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਜ਼ਰਾ ਜਿੰਨਾ ਵੀ ਉਹਨਾਂ ਦੀਆਂ ਨੂੰਹਾਂ ਪੁੱਤਰਾਂ ਨੂੰ ਖਿਆਲ ਨਹੀਂ ਆਉਂਦਾ।
ਉਹਨਾਂ ਦੀ ਉਮਰਾਂ ਦੀ ਕੀਤੀ ਕਮਾਈ ਖੂਹ ਖਾਤੇ ਪਾ ਦਿੱਤੀ ਜਾਂਦੀ ਏ। ਉਹ ਇਹ ਨਹੀਂ ਸਮਝਦੇ ਕਿ ਅੱਜ ਉਹ ਜਿਸ ਮੁਕਾਮ 'ਤੇ ਹਨ ਉਹ ਸਿਰਫ ਅਤੇ ਸਿਰਫ ਆਪਣੇ ਮਾਤਾ ਪਿਤਾ ਦੀ ਹੱਡ ਤੋੜਵੀਂ ਮਿਹਨਤ ਕਰਕੇ ਹੀ ਇਸ ਮੁਕਾਮ 'ਤੇ ਪਹੁੰਚੇ ਨੇ। ਅਤੇ ਕਿਹਾ ਵੀ ਜਾਂਦਾ ਏ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਭਾਵ ਜੇ ਤੁਸੀਂ ਆਪਣੇ ਮਾਪਿਆਂ ਨਾਲ ਮਾੜਾ ਸਲੂਕ ਕਰੋਗੇ ਤਾਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਪਿਆਰ ਅਤੇ ਅਪਣੱਤ ਨਾਲ ਪੇਸ਼ ਆਉਣਗੇ। ਇਹ ਸਭ ਕੁਝ ਭੁੱਲ ਜਾਓ, ਕਿਉਂਕਿ ਤੁਹਾਡੇ ਬੀਜੇ ਕੰਡੇ ਤੁਹਾਨੂੰ ਕੱਲ੍ਹ ਨੂੰ ਚੁੱਭਣਗੇ। ਜੇ ਤੁਸੀਂ ਆਪਣੇ ਮਾਪਿਆਂ ਨਾਲ ਪਿਆਰ ਅਤੇ ਮੁਹੱਬਤ ਵਾਲਾ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਬੱਚੇ ਵੀ ਤੁਹਾਡੇ ਪਾਚਿਨਾਂ 'ਤੇ ਚੱਲਦੇ ਹੋਏ ਪਿਆਰ ਦੀ ਭਾਸ਼ਾ 'ਚ ਗੱਲ ਕਰਨਗੇ। ਮਾਪਿਆਂ ਨੂੰ ਆਪਣੀ ਔਲਾਦ 'ਤੇ ਬੜੀਆਂ ਉਮੀਦਾਂ ਅਤੇ ਆਸਾਂ ਹੁੰਦੀਆਂ ਨੇ, ਉਹਨਾਂ ਨੂੰ ਕਦੇ ਵੀ ਤੋੜਿਓ ਨਾ। ਜਿਸ ਘਰ 'ਚ ਬਜ਼ੁਰਗ ਮਾਤਾ ਪਿਤਾ ਦਾ ਆਦਰ ਮਾਣ ਨਹੀਂ ਹੁੰਦਾ ਉਸ ਘਰ 'ਚ ਕਦੇ ਵੀ ਸੁੱਖ ਸ਼ਾਂਤੀ ਸੰਤੁਸ਼ਟੀ ਅਤੇ ਖੁਸ਼ੀ ਨਹੀਂ ਆ ਸਕਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ 'ਚ ਹਮੇਸ਼ਾ ਸੁੱਖ ਸ਼ਾਂਤੀ ਬਰਕਰਾਰ ਰਹੇ ਤਾਂ ਆਪਣੇ ਮਾਪਿਆਂ ਨੂੰ ਇੱਜ਼ਤ ਅਤੇ ਸਤਿਕਾਰ ਦਿਓ ਜਿਸ ਦੇ ਉਹ ਹੱਕਦਾਰ ਹਨ। ਅੱਜ ਕੱਲ੍ਹ ਇਕੱਲੇ ਗਹਿਰੇ ਪਰਿਵਾਰ ਹੋ ਜਾਣ ਕਾਰਨ ਅਤੇ ਸੰਯੁਕਤ ਪਰਿਵਾਰਾਂ ਦਾ ਚਲਨ ਘੱਟ ਹੋਣ ਕਰਕੇ ਅਤੇ ਬੱਚੇ ਆਪਣੇ ਮਾਪਿਆਂ ਤੋਂ ਦੂਰ ਜਾ ਕੇ ਮਹਾਂਨਗਰਾਂ 'ਚ ਨੌਕਰੀ ਕਰਦੇ ਨੇ। ਇਸ ਦੌਰਾਨ ਇਕੱਲੇ ਮਾਂ ਬਾਪ ਘਰ 'ਚ ਰਹਿੰਦੇ ਨੇ ਅਤੇ ਉਹਨਾਂ ਨਾਲ ਲੁੱਟ ਖਸੁੱਟ ਅਤੇ ਹੱਤਿਆ ਵਰਗੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਨੇ। ਪਰ ਫਿਰ ਵੀ ਇਹਨਾਂ ਘਟਨਾਵਾਂ ਨੂੰ ਹੁੰਦੇ ਵੇਖ ਕੇ ਅਸੀਂ ਆਪਣੇ ਰੁਝੇਵਿਆਂ ਵਿੱਚ ਫਿਰ ਤੋਂ ਰੁੱਝ ਜਾਂਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੀ ਰੌਣਕ ਬਰਕਰਾਰ ਰਹੇ ਤਾਂ ਆਪਣੇ ਮਾਤਾ ਪਿਤਾ ਨੂੰ ਜਿੰਨਾ ਹੋ ਸਕੇ ਖੁਸ਼ ਰੱਖੋ। ਬੱਚਿਆਂ ਲਈ ਮਾਂ ਬਾਪ ਪਤਾ ਨਹੀਂ ਕੀ ਕੁਝ ਸਹਿੰਦੇ ਨੇ। ਲੋਕਾਂ ਦੇ ਤਾਨੇ ਮੇਨੇ, ਖਰੀਆਂ ਕੋਟੀਆਂ ਇਹ ਸਿਰਫ ਔਲਾਦ ਲਈ, ਪਰ ਆਪਣੀ ਸੰਤਾਨ ਨੂੰ ਇਸ ਦਾ ਜ਼ਰਾ ਵੀ ਅਹਿਸਾਸ ਨਹੀਂ ਹੋਣ ਦਿੰਦੇ। ਜਦੋਂ ਬੁਢੇਪੇ ਕਾਰਨ ਉਹਨਾਂ ਦਾ ਸਰੀਰ ਬਿਲਕੁਲ ਕਮਜ਼ੋਰ ਪੈ ਜਾਂਦਾ ਹੈ ਤਾਂ ਉਹ ਲਾਚਾਰ ਅਤੇ ਬੇਬਸ ਨਜ਼ਰ ਆਉਂਦੇ ਨੇ। ਉਹਨਾਂ ਨੂੰ ਇਸ ਉਮਰੇ ਆਪਣੇ ਬੱਚਿਆਂ ਦੀ ਲੋੜ ਮਹਿਸੂਸ ਹੁੰਦੀ ਏ। ਬੇਸ਼ੱਕ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਸਾਡੇ ਦੇਸ਼ 'ਚ ਧੜੱਲੇ ਨਾਲ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ, ਇਸ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਸਾਡੇ ਮਾਂ ਬਾਪ ਦੀ ਉਮਰ ਦੇ ਬਜ਼ੁਰਗ ਉਹਨਾਂ ਦੇ ਹਮ ਉਮਰ ਮਿਲ ਜਾਣਗੇ। ਪਰ ਸਭ ਦੇ ਆਪਣੇ ਦੁੱਖ ਨੇ, ਉੱਥੇ ਇੱਕ ਸੰਨਾਟਾ ਅਤੇ ਚੁੱਪ ਹੁੰਦੀ ਏ। ਪਰ ਸਾਡੇ ਮਾਂ ਪਿਓ ਦੀ ਥਾਂ ਬਿਰਧ ਆਸ਼ਰਮਾਂ 'ਚ ਨਹੀਂ ਬਲਕਿ ਸਾਡੇ ਦਿਲਾਂ 'ਚ ਏ। ਸਾਡੇ ਮਾਤਾ ਪਿਤਾ ਚਾਹੁੰਦੇ ਹਨ ਕਿ ਸਾਡੇ ਨਾਲ ਕੋਈ ਆਪਣਾ ਗੱਲਾਂ ਕਰੇ, ਅਸੀਂ ਗੱਲਾਂ ਕਰਕੇ ਉਹਨਾਂ ਨਾਲ ਆਪਣੇ ਦਿਲ ਦੇ ਵਲਵਲਿਆਂ ਨੂੰ ਬਾਹਰ ਕੱਢੀਏ। ਆਪਣਿਆਂ ਤੋਂ ਵਿਛੜਨ ਦਾ ਦੁੱਖ ਕੀ ਹੁੰਦਾ ਏ, ਇਹ ਉਹਨਾਂ ਦੀਆਂ ਭਾਵੁਕ ਗੱਲਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਏ ਜਦੋਂ ਸਾਨੂੰ ਆਪਣੀਆਂ ਉਹ ਹੱਡ ਬੀਤੀਆਂ ਸੁਣਾਉਂਦੇ ਹਨ। ਮਾਪੇ ਸਾਡੇ ਪਰਿਵਾਰ ਦੀ ਸ਼ਾਨ ਅਤੇ ਜਿੰਦ ਜਾਨ ਹਨ, ਇਹਨਾਂ ਨੂੰ ਬਾਹਰ ਨਾ ਕੱਢੋ। ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਉਣ ਵਾਲੇ ਮਾਤਾ ਪਿਤਾ ਤੁਹਾਡੇ ਤੋਂ ਸਿਰਫ ਪਿਆਰ ਅਤੇ ਸਨਮਾਨ ਚਾਹੀਦਾ ਏ, ਨਾ ਕਿ ਅਪਮਾਨ। ਆਪਣੇ ਲਾਡਲੇ ਬੱਚਿਆਂ ਲਈ ਜੀਵਨ ਵਾਰ ਦੇਣ ਵਾਲੇ ਮਾਂ ਬਾਪ ਨੂੰ ਆਪਣਿਆਂ ਦੀ ਜ਼ਰੂਰਤ ਏ, ਨਾ ਕਿ ਗੈਰਾਂ ਦੀ। ਭਾਰਤ 'ਚ ਹਮੇਸ਼ਾ ਤੋਂ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਰਹੀ ਏ, ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਅਤੇ ਤੇਜ਼ ਰਫ਼ਤਾਰ ਵਾਲੇ ਜੀਵਨ ਜਾਂ ਖੁਦਗਰਜ਼ੀ ਕਰਕੇ ਬਜ਼ੁਰਗਾਂ ਦੀ ਸਾਂਭ ਸੰਭਾਲ 'ਚ ਸ਼ੋਸ਼ਣ ਅਤੇ ਦੁਰਵਿਹਾਰ ਵੱਧਦਾ ਜਾ ਰਿਹਾ ਏ। ਜਦੋਂ ਬੱਚੇ ਛੋਟੇ ਸੀ ਜਾਂ ਹੁਣ ਵੱਡੇ ਹੋ ਗਏ ਤਾਂ ਫਿਰ ਵੀ ਸਾਡੇ ਮਾਤਾ ਪਿਤਾ ਨੂੰ ਸਾਡਾ ਹੀ ਗਮ ਖਾਈ ਜਾਂਦਾ ਏ ਕਿ ਸਾਡੇ ਬੱਚੇ ਅਜੇ ਤੱਕ ਘਰ ਕਿਉਂ ਨਹੀਂ ਆਏ, ਇੰਨੀ ਦੇਰ ਹੋ ਗਈ, ਪਤਾ ਨਹੀਂ ਕਿਉਂ। ਬਸ ਇਹਨਾਂ ਸੋਚਾਂ 'ਚ ਸਾਰੀ ਉਮਰ ਲੰਘਾ ਦਿੰਦੇ ਨੇ। ਪਰ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਪਿਆਂ ਦੀ ਜੀ ਜਾਨ ਨਾਲ ਸੇਵਾ ਕਰਨ ਅਤੇ ਨਾਲ ਹੀ ਉਹਨਾਂ ਦੀ ਕਈ ਗੱਲ ਮੰਨਣ ਅਤੇ ਉਹਨਾਂ ਦਾ ਕਿਹਾ ਸਿਰ ਮੱਥੇ ਸਵੀਕਾਰ ਕਰਨ ਦੀ ਲੋੜ ਏ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਾਤਾ ਪਿਤਾ ਹਮੇਸ਼ਾ ਐਕਟਿਵ ਅਤੇ ਫਿੱਟ ਰਹਿਣ ਤਾਂ ਤੁਸੀਂ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਹਾਲ ਚਾਲ ਪੁੱਛੋ। ਭਾਵੇਂ ਤੁਸੀਂ ਇੱਕੋ ਘਰ ਵਿੱਚ ਹੀ ਰਹਿੰਦੇ ਹੋ, ਉਹਨਾਂ ਨੂੰ ਪੁੱਛੋ ਰੋਟੀ ਪਾਣੀ ਖਾਧਾ, ਕੀ ਖਾਧਾ ਅੱਜ, ਕੀ ਖਾਣ ਨੂੰ ਦਿਲ ਕਰਦਾ ਏ। ਉਹਨਾਂ ਦੀ ਹਰ ਖੁਆਇਸ਼ ਪੂਰੀ ਕਰੋ। ਜੇ ਤੁਸੀਂ ਆਪਣੇ ਘਰ ਤੋਂ ਦੂਰ ਨੌਕਰੀ ਕਰਦੇ ਹੋ ਤਾਂ ਵੀ ਆਪਣੇ ਮਾਤਾ ਪਿਤਾ ਦਾ ਹਾਲ ਚਾਲ ਦਿਨ 'ਚ 3-4 ਵਾਰ ਜ਼ਰੂਰ ਪੁੱਛੋ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਰਹੋ। ਤੁਹਾਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਏ ਅਤੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਏ। ਬੇਸ਼ੱਕ ਤੁਸੀਂ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਮਹੀਨੇ 'ਚ 1-2 ਵਾਰ ਘਰ ਜਾਓ ਅਤੇ ਉਹਨਾਂ ਨਾਲ ਗੱਲਾਂ ਕਰੋ, ਕੁਝ ਆਪਣੀਆਂ ਕਹੋ ਅਤੇ ਉਹਨਾਂ ਦੀਆਂ ਸੁਣੋ। ਅਕਸਰ ਕਿਹਾ ਵੀ ਜਾਂਦਾ ਏ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਏ, ਇਸ ਲਈ ਤੁਹਾਡੇ ਮਾਤਾ ਪਿਤਾ ਦਾ ਵੀ ਆਪਣੇ ਦੋਸਤਾਂ ਮਿੱਤਰਾਂ ਸਹੇਲੀਆਂ ਨਾਲ ਗੱਲ ਕਰਨ ਨੂੰ ਦਿਲ ਕਰਦਾ ਏ। ਤੁਸੀਂ
उन्हां नूं उन्हां दे दोस्तां मित्रां दे घर लै के जाओ।

0: ਇਸ ਨਾਲ ਉਹਨਾਂ ਦਾ ਹੌਸਲਾ ਵੱਧਦਾ ਏ ਕਿ ਕੋਈ ਸਾਡਾ ਆਪਣੇ ਨਾਲ ਏ। ਇਸ ਤੋਂ ਇਲਾਵਾ ਤੁਹਾਨੂੰ ਵੀ ਉਹਨਾਂ ਦੇ ਇਲਾਜ ਬਾਰੇ ਜਾਣਕਾਰੀ ਮਿਲਦੀ ਏ। ਚਾਹੇ ਤੁਸੀਂ ਜਿੰਨਾ ਮਰਜ਼ੀ ਰੁੱਝਿਓ, ਆਪਣੇ ਮਾਪਿਆਂ ਨਾਲ ਸਮਾਂ ਜ਼ਰੂਰ ਬਿਤਾਓ, ਬਾਹਰ ਸੈਰ ਕਰਨ ਲਈ ਨਿਕਲ ਜਾਓ ਉਹਨਾਂ ਦੇ ਨਾਲ, ਅਤੇ ਇਸ ਦੇ ਨਾਲ ਹੀ ਉਹਨਾਂ ਦਾ ਲੋਕਾਂ ਨਾਲ ਪਿਆਰ ਬਣਿਆ ਰਹਿੰਦਾ ਏ। ਦੇਖਭਾਲ ਦਾ ਮਤਲਬ ਇਹ ਵੀ ਨਹੀਂ ਕਿ ਹਮੇਸ਼ਾ ਉਹਨਾਂ 'ਤੇ ਚੜ੍ਹੇ ਘੋੜੇ ਸਵਾਰ ਰਹੋ, ਉਹਨਾਂ ਨੂੰ ਇਕੱਲਿਆਂ ਵੀ ਸਮਾਂ ਬਿਤਾਉਣ ਦਿਓ। ਉਹਨਾਂ ਨੂੰ ਆਪਣਾ ਕਮਰਾ ਦਿਓ ਜਿਸ 'ਚੋਂ ਆਪਣੇ ਦੋਸਤਾਂ ਮਿੱਤਰਾਂ ਅਤੇ ਸਹੇਲੀਆਂ ਨਾਲ ਗੱਲ ਕਰ ਸਕਣ। ਇਹ ਵੀ ਕਿਹਾ ਜਾਂਦਾ ਏ ਕਿ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਹੁੰਦਾ ਏ, ਭਾਵ ਤੁਹਾਡੇ ਮਾਪਿਆਂ ਨੂੰ ਤੁਹਾਡੇ ਬੱਚੇ ਤੁਹਾਡੇ ਨਾਲੋਂ ਜ਼ਿਆਦਾ ਪਿਆਰੇ ਅਤੇ ਮਿਲਾਪੜੇ ਲੱਗਦੇ ਨੇ। ਆਪਣੇ ਬੱਚਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਕੋਲ ਜਾਣ ਦਿਓ। ਪਹਿਲਾਂ ਜਦੋਂ ਬੱਚੇ ਦਾਦਾ ਦਾਦੀ ਕੋਲ ਬਹਿੰਦੇ ਸੀ, ਸੌਂਦੇ ਸੀ, ਉਹਨਾਂ ਕੋਲੋਂ ਕਹਾਣੀਆਂ, ਬੁਝਾਰਤਾਂ, ਪ੍ਰੇਰਿਤ ਗੱਲਾਂ, ਪੂਜਾ ਪਾਠ ਬਾਰੇ ਸੁਣਦੇ ਸੀ, ਤਾਂ ਉਹਨਾਂ ਕੋਲ ਅਣਜਾਣਪੁਣੇ 'ਚ ਹੀ ਬਹੁਤ ਸਾਰਾ ਕੁਝ ਸਿੱਖ ਲਿਆ ਜਾਂਦਾ ਸੀ। ਆਓ ਆਪਾਂ ਵੀ ਆਪਣੇ ਮਾਪਿਆਂ ਨਾਲ ਪਿਆਰ ਦੀਆਂ ਬਾਤਾਂ ਪਾਈਏ, ਕਿਉਂਕਿ ਸਾਰੀ ਉਮਰ ਤਾਂ ਉਹਨਾਂ ਦੀ ਬੀਤ ਗਈ ਸਾਡੀਆਂ ਸਧਰਾਂ ਪਾਲਦਿਆਂ 'ਚ। ਆਓ ਆਪਾਂ ਵੀ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਤਾਂ ਕਰੀਏ, ਕਿਉਂਕਿ ਜੇ ਵੇਲਾ ਸੰਭਾਲ ਲਿਆ ਤਾਂ ਆਪਣਾ, ਨਹੀਂ ਤਾਂ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਆਓ ਆਪਣੇ ਮਾਪਿਆਂ ਨੂੰ ਇੱਕ ਪਿਆਰੀ ਜਿਹੀ ਗਲਵਕੜੀ ਪਾਈਏ ਤਾਂ ਸਹੀ, ਵੇਖਿਓ ਫਿਰ ਤੁਹਾਡੇ ਲਈ ਕਿੰਨੀਆਂ ਅਸੀਸਾਂ ਨਿਕਲਦੀਆਂ ਨੇ ਉਹਨਾਂ ਦੇ ਮੂੰਹੋਂ।
1: ਬਜ਼ੁਰਗ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ, ਹੁਣੇ ਅਸੀਂ ਇਹ ਵਾਰਤਾ ਸੁਣ ਰਹੇ ਸੀ ਪਰਮਜੀਤ ਕੌਰ ਤੋਂ। ਸਰੋਤਿਓ, ਹਰ ਸਾਲ 1 ਜੂਨ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਵੱਲੋਂ ਸਾਲ 2001 ਵਿੱਚ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦੁੱਧ ਦੀ ਪੌਸ਼ਟਿਕਤਾ ਅਤੇ ਮਨੁੱਖੀ ਸਰੀਰ ਲਈ ਇਸ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਇਹ ਦਿਨ ਡੇਅਰੀ ਖੇਤਰ ਅਤੇ ਇਸ ਨਾਲ ਜੁੜੇ ਲੱਖਾਂ ਕਿਸਾਨਾਂ ਦੇ ਯੋਗਦਾਨ ਨੂੰ ਵੀ ਸਲਾਹੁੰਦਾ ਹੈ। ਦੁੱਧ ਨੂੰ ਸਾਡੀ ਖੁਰਾਕ ਵਿੱਚ ਇੱਕ ਸੰਪੂਰਨ ਭੋਜਨ ਮੰਨਿਆ ਗਿਆ ਹੈ। ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਨੇ। ਇਹ ਤੱਤ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ, ਮਾਸਪੇਸ਼ੀਆਂ ਦੇ ਵਿਕਾਸ ਅਤੇ ਸਰੀਰ ਨੂੰ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਲਈ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਪੰਜਾਬ ਦੇ ਸੰਦਰਭ ਵਿੱਚ ਦੁੱਧ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਦੇ ਨਾਲ ਨਾਲ ਦੁੱਧ ਮੱਖਣ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਸੱਭਿਆਚਾਰ ਅਤੇ ਖਾਣ ਪੀਣ ਵਿੱਚ ਦੁੱਧ, ਲੱਸੀ, ਘਿਓ ਅਤੇ ਮੱਖਣ ਨੂੰ ਬਹੁਤ ਉੱਚਾ ਦਰਜਾ ਹਾਸਲ ਹੈ। ਡੇਅਰੀ ਫਾਰਮਿੰਗ ਪੰਜਾਬ ਦੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਜੋ ਲੱਖਾਂ ਪਰਿਵਾਰਾਂ ਨੂੰ ਰੋਜ਼ਗਾਰ ਦਿੰਦੀ ਹੈ। ਅੱਜ ਦੇ ਸਮੇਂ ਵਿੱਚ ਵਿਸ਼ਵ ਦੁੱਧ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ, ਕਿਉਂਕਿ ਬਾਜ਼ਾਰ ਵਿੱਚ ਮਿਲਾਵਟੀ ਦੁੱਧ ਅਤੇ ਨਕਲੀ ਡੇਅਰੀ ਉਤਪਾਦਾਂ ਦਾ ਚਲਨ ਵੱਧ ਰਿਹਾ ਹੈ। ਇਹ ਦਿਵਸ ਸਾਨੂੰ ਸ਼ੁੱਧ ਦੁੱਧ ਦੀ ਵਰਤੋਂ ਕਰਨ ਅਤੇ ਪਸ਼ੂਆਂ ਦੀ ਸਹੀ ਦੇਖਭਾਲ ਕਰਨ ਦਾ ਸੰਦੇਸ਼ ਦਿੰਦਾ ਹੈ। ਸਿੱਟੇ ਵਜੋਂ ਵਿਸ਼ਵ ਦੁੱਧ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੰਦਰੁਸਤ ਜੀਵਨ ਲਈ ਦੁੱਧ ਕਿੰਨਾ ਜ਼ਰੂਰੀ ਹੈ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਦੁੱਧ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਡੇਅਰੀ ਉਦਯੋਗ ਨੂੰ ਟਿਕਾਊ ਬਣਾਉਣ ਲਈ ਯਤਨ ਕਰਨੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸ਼ੁੱਧ ਅਤੇ ਪੌਸ਼ਟਿਕ ਖੁਰਾਕ ਮਿਲਦੀ ਰਹੇ। ਇਸ ਮਹੱਤਵਪੂਰਨ ਵਿਸ਼ੇ ਤੇ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਸਰਵਨ ਕਰਦੇ ਹਾਂ ਸ਼ਬਦ ਗੁਰਬਾਣੀ। ਆਓ ਸਰਵਨ ਕਰਦੇ ਹਾਂ ਸ਼ਬਦ ਭਾਈ ਗੋਪਾਲ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਇਹ ਸਨ ਭਾਈ ਗੋਪਾਲ ਸਿੰਘ ਰਾਗੀ ਅਤੇ ਸਾਥੀ। ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ, ਇਹ ਸ਼ਬਦ ਪੇਸ਼ ਕਰ ਰਹੇ ਨੇ ਭਾਈ ਬਲਵਿੰਦਰ ਸਿੰਘ ਰਾਗੀ ਅਤੇ ਸਾਥੀ।

ਇਹ ਸਨ ਭਾਈ ਬਲਵਿੰਦਰ ਸਿੰਘ ਰਾਗੀ ਅਤੇ ਸਾਥੀ। ਇਸ ਦੇ ਨਾਲ ਹੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।